ਜਿਸ ਨੇ ਸ਼ਾਇਦ ਜੋ ਹੈ ਨਗਰੀ ਅਜੰਡਾ ਰੇਡੀਓ ਆਕਾਸ਼ਵਾਣੀ ਸਰਮਤ ਪਾਗੀ ਸੋਡਾ ਦਾ ਸੋਡਾ ਦਾ ਪੰਜਾਬ ਕਪੜਾ ਪਦਾ ਪੰਜਾਬ ਕਮੀ ਡੀਮਾ ਨਾ ਸਜਾ ਬਦੜਾ ਸ਼ਾਇਦਨ ਕਮੀ ਦਾ ਪਤਨ ਜੇ ਕਿਤੇ ਸਤਿਆ ਪਦੀ ਮਜਾ ਜੋਈ ਦੀ ਅੱਗ ਜੰਮਾਂ ਯਮ ਬਜਾ ਸਦੀਪੂ ਦੁਆਦਾ ਤੋਸ ਨਾਮ ਪੂ ਕਜਾਜ ਪੜਾ ਜਮਦਾ ਜਾ ਪੰਤੀ ਕਾ ਪੂਜੋ ਹਿੰਗਾ ਸੰਭਜੰਤੀ ਕਾ ਪੂਜੋ ਪਾਗੀ ਵਕਤ ਇੰਡੋਨੇਸ਼ੀਆ ਬਾਦਤ ਬੋਬਦ ਪਾਚਾਈ ਅੰਕ ਮੇ ਸਜਗਨੰਤੂ ਪਾਗੀ ਹਾਦੀ ਨੇ ਅਡਾ ਜਾ ਸਭਗੇ ਬਦਿਕੁਤ ਵਰਤਾ ਬ੍ਰਿਤਾ ਜਾਗੋ ਇੰਸਟਰੂਮੈਂਟਰੀਆ ਕਮੈਂਟਰ ਪ੍ਰੋਗਰਾਮ ਕੁਸੂਸ ਮਨ ਕੀ ਬਾਤ ਡਿਸੂਸੂਜਨ ਫਿਲਮ ਡਨ ਸਪਤੀ ਅੰਗ ਬਿਆਸਾ ਕਮੀ ਮੰਗਾਈ ਦੰਗਮ ਸਦੀਆ ਸਖਾਦਿਨਿਆ ਜਿਸਨੀ ਸਿਆਦਨ ਦਾੜੀਓ ਇੰਜਾ ਆਕਾਸ ਬਣੇ ਸਭ ਯਾਤਰਾ ਯੰਗ ਪ੍ਰਥਮ ਕਿਨੀ ਕੁਤਯਾ ਵਰਤਾ ਬ੍ਰਿਤਾ ਇੰਜਾ ਬ੍ਰਿਤਾ ਉਤਮ ਪ੍ਰਧਾਨ ਮੰਤਰੀ ਇੰਜਾ ਨਰਿੰਦਰ ਮੋਦੀ ਤਿਵਾਜੀ ਬਿਸਕੇਕ ਕਿਰਗਿਸਤਾਨ ਉਂਤੁਗ ਮੰਗ ਹਦੇਰੀ ਕਤਤ ਐਸ ਚੇ ਓ ਕੋ ਦੁਆਪੁਜੁ ਨਾਮ ਯਾਕਨ ਮੰਗਾ ਡਕਨ ਪ੍ਰਥਮਨ ਬਿਜਤ ਦਰ ਦਗਨ ਪਰਪਮ ਪਿਨ ਐਸ ਚੇ ਓ ਹਰੀਨੀ ਇੰਡੀਆ ਡਨ ਉਜ਼ਬੇਕਿਸਤਾਨ ਮਨਿੰਗ ਕਤਕਨ ਹੁਬੰਗਨ ਬਿਜਤ ਦਰ ਮੰਜਲੀ ਕਮਿਤਨ ਸਟ੍ਰੈਟੇਜਿਸ ਕੰਪ੍ਰੀਹੈਂਸਿਵ ਮਨ੍ਯ ਪਕਤਿ ਪਰਜਨਯਨ ਪਸੁਕਨ ਯੂਰਾਨੀਅਮ ਜੰਕ ਪੰਜਨ ਡਨ ਮਨਤਪਕਨ ਤਰਗਤ ਪਰਜਨਨ ਸਵਸਤ ਇਮਾਮਿਯਤ ਡਜਾਤ ਹਿੰਗਾਤਾਉਨ ਦੁਆਦੀ ਉਤਿਗਾ ਪੁਜੂ ਨੇਪਾਲ ਮੰਗਲਯੁਆਤਕਨ ਪਦ ਇੰਗਤਨ ਬੰਦਿਤ ਬਦੁਜੀ ਸਪੰਜੰ ਸੁਨਈ ਭੋਟੇ ਕੋਸੀ ਸੁਜਾਉ ਇਨੀ ਸਦਤੁ ਸੰਪਤ ਪੁਜ ਸੰਬਿਜਨ ਵਦਗਾ ਇੰਡੀਆ ਸੁੜਾ ਡੀ ਸਜਮਤਕਨ ਸਮੰਤਰ ਜੁਮਜਾ ਕਦਬਾ ਜੀਵਾ ਮਯਮ ਪੈ ਤੁਜੂ ਦਾ ਤੁਜ ਦਜਪਨ ਪੁਜੂ ਦਜਪਨ ਅਰੰਗ ਵੇਹੋ ਮਨਿਆਯੁਤਕਨ ਬੰਤੁਨ ਦਵਿਤ ਸਬਸਰ ਸਦਤੁਸ ਜਿਮ ਪੁਜੂ ਦਿਬੂ ਡਜਾਤ ਨਾਸਾ ਸਚ ਸੁਕਸੈਸ ਮਯੁਨ ਚੁਤਕਨ ਟੈਲੀਸਕੋਪ ਯੂ ਅਰੰਗ ਕਸੰਤੁ ਮਨਮੁਕਨ ਗਲੈਕਸੀ ਡਨ ਐਕਸੋਪਲੈਨਟ ਬਾਦੁ ਡਨ ਦਯਮ ਹਕੀ ਪੁੱਤਰ ਜਦ ਮਨ ਮਮਨੰ ਕਨ ਗਜਾ ਜੁਆ ਪਿਆ ਦੁਨੀਆ ਸਸੁਰਾ ਮੰਗਾਇਆ ਕਨ ਸਪਾਨਰ ਦਗਨ ਸਕੋਰ ਸਤੁ ਨੋਲ ਡੀ ਫਿਨਲ ਇੰਦਜਾ ਬ੍ਰਿਤਾ ਸਯੰਕਾ ਪਨੀਆ ਸਸੁਰਾ ਮੰਨੇ ਜੀ ਸੇਕਨ ਕੁੰਜੰਗਨ ਦੁਆ ਹਰੀਨੀਆ ਕੋ ਉਜ਼ਬੇਕਿਸਤਾਨ ਪ੍ਰਧਾਨ ਮੰਤਰੀ ਇੰਡੀਆ ਪਾਕ ਮੋਦੀ ਤਿਵਾਦੀ ਰਿਪੂਬਲਿਕ ਕਿਰਗਿਸਤਾਨ ਦੁ ਪਾਰਟੀਸੀਪਸੀ ਦਜਮ ਕਾਤੇ ਸੰਘਾਈ ਕਾ ਉਪਦੇਸਨ ਅਰਗਨਾਈਜੇਸ਼ਨ ਅਤੋ ਐਸ ਚੇ ਓ ਕੋ ਦੁਆ ਪੁਜੂ ਨਾਮ ਡੀ ਇਬੁਕੋਤਾ ਬਿਸਕੇਕ ਸੁਜਮਾ ਕੁੰਜੁਗਨ ਦੁਆ ਹਰੀ ਡੀ ਨਗਰ ਏਸੀਆ ਤੰਗਾਈ ਤੂ ਪ੍ਰਧਾਨ ਮੰਤਰੀ ਅਕਨ ਮੰਗ ਅਡਕਨ ਪ੍ਰਤਮਨ ਬਿਜਤ ਦਰ ਦਗਨ ਪਰਪਮਿਮ ਪਿਨ ਨਗਰ ਅੰਗਤਾ ਐਸ ਚੇ ਓ ਡੀ ਸਜਾ ਸਜਾ ਕਤੇ ਤਾ ਹਰੀ ਨੀ ਪਾਕ ਮੋਦੀ ਅਕਨ ਮੰਗ ਹਰਦੀ ਦੀ ਕਤੇ ਤੇ ਐਸ ਚੇ ਓ ਪੜ ਹਰੀ ਬੈਸੋਕ ਸਬਯੁਮਨਿਆ ਦਯਮ ਕੁੰਜੁਗਨ ਕ ਉਜ਼ਬੇਕਿਸਤਾਨ ਪੇਮ ਪਾਕ ਮੋਦੀ ਜਨ ਪ੍ਰੈਸੀਡੈਂਟ ਉਜ਼ਬੇਕਿਸਤਾਨ ਸਬਕਤ ਮਿਰਜੀ ਯੋਯੇਪ ਮੰਗ ਅਜਕਨ ਪੰਬਿਚਾਦਾਨ ਤਿੰਕਤ ਜਯਗਸੀ ਡਿਟਾਸਕੈਂਟ ਮਨੀ ਸੋਈ ਪੰਬ

0: अभी आप सुन रहे थे प्रोग्राम एक ही फिल्म से, आकाशवाणी दिल्ली का ये इंद्रप्रस्थ चैनल है। 1:40 होने को है, कुछ ही देर में समाचार होंगे।
1: नमस्कार, ये आकाशवाणी है। खबरां दे इस बुलेटिन नाल मैं अमन देव। पहला चोणवियां खबरां। प्रधानमंत्री नरेंद्र मोदी अज किर्गिस्तान की राजधानी बिश्केक विच शंघाई सहयोग संगठन एससीओ दे मैंबर देशां दे नेतावां नाल दुवल्ली मीटिंग करनगे। निस्तार श्रेणी दे दूजे डाइविंग स्पोर्ट जहाज INS निपुण नूं अज मुंबई विच समुंदरी फौज दे बेड़े च शामिल कीता गया। राष्ट्रपति द्रौपदी मुर्मू ने कहा कि विद्यार्थियों नूं सिर्फ नौकरी लभण वाले नहीं सगों रोजगार पैदा करन वाले बनना चाहिदा है। नेपाल विच हड़ां कारण मरन वाले की गिनती 900 नूं पार कर गई है। 4247 तों वध लोक हालां वी लापता ने। सुप्रीम कोर्ट ने अज उस जनहित पटीशन ते सुनवाई करन तों इनकार कर दिता जिस विच केंद्र सरकार अते होर संबंधित हिस्सेदारां नूं यह निर्देश देने की बेनती की गई सी कि देश भर के पेट्रोल पंपां ते पेट्रोल विच मौजूद एथानोल की सही मात्रा लाजमी तौर ते दसी जाए। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਰਗਿਸਤਾਨ ਤੇ ਆਪਣੇ 2 ਦਿਨਾਂ ਦੌਰੇ ਦੇ ਪਹਿਲੇ ਦਿਨ ਰਾਜਧਾਨੀ ਬਿਸ਼ਕੇਕ ਵਿੱਚ ਫਰੈਂਡਸ ਆਫ ਇੰਡੀਆ ਨਾਲ ਗੱਲਬਾਤ ਕੀਤੀ। ਇਸ ਮੌਕੇ ਯੋਗਾ ਤੇ ਮਾਨਸ ਅਕੈਡਮੀ ਸਮੇਤ ਵੱਖ ਵੱਖ ਖੇਤਰਾਂ ਵਿੱਚ ਭਾਰਤ ਨਾਲ ਮਿਲ ਕੇ ਕੰਮ ਕਰਨ ਵਾਲੇ 4 ਵਫਦ ਮੌਜੂਦ ਸਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਬਿਸ਼ਕੇਕ ਤੇ ਮਹਾਤਮਾ ਗਾਂਧੀ ਮੈਮੋਰੀਅਲ ਪਾਰਕ ਵਿਖੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ੍ਰੀ ਮੋਦੀ ਅੱਜ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਇਨ੍ਹਾਂ ਵਿਚ ਰੂਸ, ਇਰਾਨ, ਕਿਰਗਿਸਤਾਨ ਤੇ ਅਰਮੀਨੀਆ ਦੇ ਨੇਤਾ ਸ਼ਾਮਲ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਗਿਸਤਾਨ ਦੇ ਆਪਣੇ ਦੌਰੇ ਦੇ ਦੂਜੇ ਤੇ ਆਖਰੀ ਦਿਨ ਕੱਲ੍ਹ ਸ਼ੰਘਾਈ ਸਹਿਯੋਗ ਸੰਗਠਨ ਦੇ 26ਵੇਂ ਸਿਖਰ ਸੰਮੇਲਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਜ਼ਬੇਕਿਸਤਾਨ ਵਿਚ ਭਾਰਤ ਦੇ ਸਭਿਆਚਾਰ, ਇਤਿਹਾਸ, ਭਾਸ਼ਾਵਾਂ ਅਤੇ ਵਿਚਾਰਾਂ ਪ੍ਰਤੀ ਲੋਕਾਂ ਦਾ ਲਗਾਅ ਲਗਾਤਾਰ ਵੱਧ ਰਿਹਾ ਹੈ। ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਇਕ ਪੋਸਟ ਵਿਚ ਤਾਸ਼ਕੰਦ ਦੇ ਆਪਣੇ ਦੌਰੇ ਦਾ ਜ਼ਿਕਰ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ ਓਰੀਐਂਟਲ ਸਟੱਡੀਜ਼ ਵਿਖੇ ਮਹਾਤਮਾ ਗਾਂਧੀ ਸੈਂਟਰ ਦਾ ਉਨ੍ਹਾਂ ਦਾ ਦੌਰਾ ਕਈ ਕਾਰਨਾਂ ਕਰਕੇ ਮਹੱਤਵਪੂਰਨ ਅਤੇ ਦਿਲਚਸਪ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਥੇ ਭਾਰਤ ਨਾਲ ਸਬੰਧਤ ਇਕ ਜੀਵੰਤ ਅਤੇ ਸਰਗਰਮ ਮਾਹੌਲ ਦੇਖਿਆ। ਉਨ੍ਹਾਂ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਭਾਰਤ ਨੂੰ ਸਮਝਣ ਲਈ ਡੂੰਘਾ ਉਤਸ਼ਾਹ ਦੇਖਿਆ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਤੇ ਵਿਆਪਕ ਅਤੇ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਤਮਿਲ ਭਾਸ਼ਾ ਅਤੇ ਸਭਿਆਚਾਰ ਵਿਚ ਵੱਧਦੀ ਦਿਲਚਸਪੀ ਵੀ ਦੇਖੀ ਹੈ।
2: सैकड़ों साल पहले तमिल भाषा में एक तिरुकुरल जो लिखा गया है, आज भी जीवन के सब क्षेत्रों में वो बहुत ही प्रेरणा देने वाला और अध्यात्म भी है, फिलोसॉफी है, व्यवहारु ज्ञान भी है। जब आप 80 साल मना रहे हैं तो क्या ये कल्पना कर सकते हैं कि उज्बेक में तिरुकुरल का यहाँ के लैंग्वेज में अनुवाद हो? सचमुच में वो यहाँ आपके ज्ञान के अंदर संवर्धन करेगा।
1: ਸ੍ਰੀ ਮੋਦੀ ਨੇ ਕਿਹਾ ਕਿ ਵਿਦਿਆਰਥੀ ਨੇ ਉਨ੍ਹਾਂ ਦੀਆਂ ਕੁਝ ਕਵਿਤਾਵਾਂ ਦੀਆਂ ਸਤਰਾਂ ਵੀ ਸੁਣਾਈਆਂ ਜੋ ਉਨ੍ਹਾਂ ਲਈ ਇਕ ਬਹੁਤ ਹੀ ਖਾਸ ਅਨੁਭਵ ਸੀ। ਨਿਸਤਾਰ ਸ਼੍ਰੇਣੀ ਦੇ ਦੂਜੇ ਡਾਈਵਿੰਗ ਸਪੋਰਟ ਸਮੁੰਦਰੀ ਜਹਾਜ਼ INS ਨਿਪੁੰਨ ਨੂੰ ਅੱਜ ਮੁੰਬਈ ਵਿਚ ਜਲ ਸੈਨਾ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਮੁੰਦਰੀ ਫੌਜ ਦੇ ਮੁਖੀ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੇ ਕਿਹਾ ਕਿ INS ਨਿਪੁੰਨ ਜਲ ਸੈਨਾ ਦੇ ਪਾਣੀ ਹੇਠ ਵਿਸ਼ੇਸ਼ ਕਾਰਜਾਂ ਵਿਚ ਮਹੱਤਵਪੂਰਨ ਸਾਬਤ ਹੋਏਗਾ। INS ਨਿਪੁੰਨ ਜੋ ਕਿ ਹਿੰਦੁਸਤਾਨ ਸ਼ਿਪਯਾਰਡ ਲਿਮਟਿਡ ਵਿਸ਼ਾਖਾਪਟਨਮ ਵੱਲੋਂ ਸਵਦੇਸ਼ੀ ਤੌਰ ਤੇ ਡਿਜ਼ਾਈਨ ਤੇ ਤਿਆਰ ਕੀਤਾ ਗਿਆ, ਵਿਸ਼ੇਸ਼ ਤੌਰ ਤੇ ਡੂੰਘੇ ਸਮੁੰਦਰ ਵਿਚ ਗੋਤਾਖੋਰੀ ਅਤੇ ਗੁੰਝਲਦਾਰ ਕਾਰਜਾਂ ਲਈ ਤਿਆਰ ਕੀਤਾ ਗਿਐ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਕੱਪੜਾ ਤੇ ਸਿਲੇ ਸਿਲਾਏ ਵਸਤਰ ਨਾ ਸਿਰਫ ਭਾਰਤ ਦੀ ਸਭਿਆਚਾਰਕ ਵਿਰਾਸਤ ਦਾ ਇਕ ਮਹੱਤਵਪੂਰਨ ਹਿੱਸਾ ਹੈ ਸਗੋਂ ਲੱਖਾਂ ਲੋਕਾਂ ਨੂੰ ਰੁਜ਼ਗਾਰ ਅਤੇ ਰੋਜ਼ੀ ਰੋਟੀ ਵੀ ਪ੍ਰਦਾਨ ਕਰਦਾ ਹੈ। ਨੈਸ਼ਨਲ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ NIFT ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਅਮੀਰ ਸਭਿਆਚਾਰਕ ਵਿਰਾਸਤ ਅਤੇ ਕਦਰਾਂ ਕੀਮਤਾਂ ਨਾਲ ਜੁੜੇ ਰਹਿੰਦਿਆਂ ਇਕ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਅਪਣਾਉਣ ਦਾ ਸੱਦਾ ਦਿੱਤਾ। ਫੈਸ਼ਨ ਉਦਯੋਗ ਵਿਚ ਔਰਤਾਂ ਦੀ ਵੱਧਦੀ ਭੂਮਿਕਾ ਬਾਰੇ ਰਾਸ਼ਟਰਪਤੀ ਨੇ ਕਿਹਾ ਕਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਲਗਭਗ 4,000 ਵਿਦਿਆਰਥੀਆਂ ਵਿਚੋਂ ਲਗਭਗ 25% ਮਹਿਲਾਵਾਂ ਨੇ।
3: ਆਪ ਇਸੇ ਸਮੇਂ

INS ਨੇ ਪੁੰਨੂ ਅੱਜ ਮੁੰਬਈ ਵਿੱਚ ਸਮੁੰਦਰੀ ਫੌਜ ਦੇ ਬੇੜੇ ਵਿੱਚ ਸ਼ਾਮਲ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ ਨੌਕਰੀ ਲੱਭਣ ਵਾਲੇ ਨਹੀਂ ਸਗੋਂ ਰੁਜ਼ਗਾਰ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ। ਨੇਪਾਲ ਵਿੱਚ ਹੜ੍ਹਾਂ ਕਾਰਨ ਮੌਤ ਵਾਲਿਆਂ ਦੀ ਗਿਣਤੀ 900 ਨੂੰ ਪਾਰ ਕਰ ਗਈ ਹੈ। 4,247 ਤੋਂ ਵੱਧ ਲੋਕ ਹਾਲਾਂ ਵੀ ਲਾਪਤਾ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।